0: ਮਾਸਟਰ ਨੇ ਜੀ ਦਿਖਾ ਹਾਂ ਤੁਹਾਂ ਮੈਨੂੰ ਗੱਲ ਕਰਾਂ ਕਰਦੇ ਡੇਰੀਏ ਦੇ ਬਾਰੇ ਵਿੱਚ ਨਾ
1: ਬਿਲਕੁਲ
0: ਤਾਂ ਇੱਕ ਗੱਲ ਹੋਰ ਦਿਖਾ ਵੀ ਜਿਹਾਂ ਆਹਦੇ ਪਸ਼ੂ ਹੁੰਦੇ ਤਾਂ ਇਹਨਾਂ ਦੀ ਜਿਹੜੀ ਆਹਾਂ ਦੇਖਭਾਲ ਕਰਦੇ ਨੇ ਤਾਂ ਹੈ ਕਿਆ ਕਰਦੇ ਕਿ ਕਿਵੇਂ ਕਰਨਾ ਚਲੋ ਐਂ ਲੱਗੇ ਕਿ ਹਾਂਜੀ ਗਾਹ ਭੁੱਖੀ ਹੈ
1: ਬਿਲਕੁਲ
0: ਤਾਂ ਮਤਲਬ ਸਹਿ ਆਹਾਂ ਧਿਆਨ ਕਿਵੇਂ ਰੱਖਦੇ ਬਈ
1: ਜੀ ਬੜੀ ਛੇੜ ਗੱਲ ਤੁਸੀਂ ਪੁੱਛਿਆ ਤਾਂ ਦਿਖਾ ਨਾ ਜਿਵੇਂ ਸਾਡੇ ਘਰ 'ਚ ਬੱਚੇ ਹੁੰਦੇ ਤਾਂ ਤਾਲੂ ਤਿੰਨਾਂ ਵੀ ਭੁੱਖ ਲੱਗਦੀ ਤਾਂ ਰੋਂਦੇ ਜਾਂ ਕੁਛ ਗੁੱਸਾ ਕਰਦੇ ਦੱਸਦੇ ਪਰ ਪਸ਼ੂਆਂ ਦਾ ਜਿਹੜਾ ਸਹਿ ਆਹਾਂ ਪਤਾ ਨਹੀਂ ਲਗਾਈ ਸਕਦੇ ਤਾਂ ਹਾਂਜੋ ਜਿਹੜਾ ਸਮੇਂ ਸਮੇਂ ਪਰ ਆਪਣੇ ਆਪ ਹੀ ਜਿਹੜਾ ਤਿੰਨਾਂ ਜੋ ਹਰਾ ਚਾਰਾ ਦੇਣਾ ਬੜਾ ਜ਼ਰੂਰੀ ਹੈ
0: ਜੀ ਬਿਲਕੁਲ ਤੁਹਾਨੂੰ ਠੀਕ ਲਾਇਆ ਦਿਖਾ ਕੰਨਾਂ 'ਚ ਹਰੇ ਚਾਰੇ ਕੰਨਾਂ ਆਹਾਂ ਦਾ ਜਿਹੜਾ ਸਹਿ ਪਸ਼ੂਆਂ ਦੀ ਦੇਖਭਾਲ ਵਧੀਆ ਹੋ ਜਾਂਦੀ ਜੀ ਇਸ ਤੋਂ ਇਲਾਵਾ ਵੀ ਆਹਾਂ ਕੁਛ ਮਤਲਬ ਦੇਣਾ ਚਾਹੀਦਾ
1: ਨਹੀਂ ਜੀ ਨਹੀਂ ਸਿਰਫ ਸਾਂਝੋ ਹਰਾ ਚਾਰਾ ਹੀ ਬਥੇਰਾ ਨਹੀਂ ਹੈ ਜਿਵੇਂ ਸਾਂਝੋ ਸਾਡੇ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਬਿਲਕੁਲ ਸਾਂਝੋ ਸੰਤੁਲਿਤ ਆਹਾਰ ਆਪਣੇ ਤਾਂ ਹੀ ਵੀ ਚਾਹੀਦਾ ਬਜ਼ੁਰਗਾਂ ਤਾਂ ਹੀ ਧੀਏ ਸਾਂਝੋ ਸਾਡੇ ਪਸ਼ੂਆਂ ਤਾਂ ਹੀ ਵੀ ਚਾਹੀਦਾ ਤਾਂ ਤਿਸ 'ਚ ਕਿਆ ਆਉਣਾ ਹਰਾ ਚਾਰਾ ਹੋਈ ਆ ਸੁੱਖਾ ਚਾਰਾ ਹੋਈ ਆ ਦਾਣਾ ਹੋਈ ਆ ਖਣਿਜ ਮਿਸ਼ਰਣ ਹੋਈ ਹੈ ਕੰਨੇ ਕੰਨੇ ਜਿਹੜਾ ਤਿੰਨਾਂ ਜੋ ਪਾਣੀ ਜਿਹੜਾ ਸੀ ਭਰਪੂਰ ਮਿਲਣਾ ਚਾਹੀਦਾ ਇਹ ਨਾ ਹੋਈ ਕਿ ਸਾਡਾ ਪਸ਼ੂ ਜਿਹੜਾ ਸੀ ਪਿਆਸਾ ਰਹੀ ਆਏ ਸਾਂਝੋ ਜਿਹੜਾ ਸੀ ਬਾਹਰ ਅੱਪੂ ਦੋ ਬਾਲਟੀਆਂ ਜੇ ਸੀ ਬਾਹਰ ਬੰਨਿਓ ਤਾਂ ਰੱਖੀ ਜਾਣਾ ਚਾਹੀਦੀ ਹੈ ਜਿਸ 'ਤੇ ਤਿੰਨਾਂ ਦੀ ਚਾਲੂ ਇੱਛਾ ਹੋਏ ਸੀ ਆਪਣੇ ਆਪ ਪਾਣੀ ਪੀ ਲੈਣ
0: ਬਿਲਕੁਲ ਜੀ ਦਿਖਾ ਮੈਨੂੰ ਲੱਗਿਆ ਕਿ ਤੁਹਾਂ ਦੇ ਮਗਰਾਣੇ ਦਾ ਮਤਲਬ ਹੈ ਕਿ ਅਗਰ ਹਾਂ ਤਾਂ ਪਸ਼ੂ ਜਿਹੜਾ ਹੈ ਸਵਸਥ ਹੋਊਗਾ ਨਾ ਤਾਂ ਹੀ ਜਿਹੜਾ ਦੁੱਧ ਸਹਿ ਵਧੀਆ ਦੇਣਾ ਬਈ
1: ਬਿਲਕੁਲ ਜੀ ਬਿਲਕੁਲ ਤਾਂ ਦਿਖਾ ਨਾ ਅਗਰ ਸਾਡੀ ਜਿਹੜਾ ਪਸ਼ੂ ਸਵਸਥ ਹੋਊਗਾ ਤਾਂ ਹੀ ਉਨੀ ਦੁੱਧ ਵਧੀਆ ਦੇਣਾ ਪਰ ਦੂਜੀ ਗੱਲ ਜਿਹੜੀ ਹੈ ਕਿ ਤਿੰਨਾਂ ਦੀ ਸਾਫ਼ ਸਫਾਈ ਦਾ ਵੀ ਸਾਂਝੋ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਜਿਵੇਂ ਕਿ ਤਿੰਨਾਂ ਦੀ ਗੋਰਨ ਹੋਈ ਹੈ ਬਿਲਕੁਲ ਜੀ ਕਹਿੰਦੇ ਗੋਰਨ ਜਿਹੜੀ ਹੈ ਸੈ ਗੰਦੀ ਨਹੀਂ ਹੋਣਾ ਚਾਹੀਦੀ ਸਮੇਂ ਸਮੇਂ ਪਰ ਤਿਸ ਜੋ ਸਾਫ਼ ਕਰਨਾ ਜ਼ਰੂਰੀ ਹੈ ਫਰਸ਼ ਦਾ ਸੁੱਖਾ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਕਹਿੰਦੇ ਸਾਫ਼ ਪਾਣੀ ਦੀ ਤਿੱਥੂ ਵਿਵਸਥਾ ਹੋਣਾ ਚਾਹੀਦੀ ਹਵਾ ਜਿਹੜੀ ਹੈ ਸੈ ਬਿਲਕੁਲ ਆਉਣੇ ਜਾਣੇ ਤਾਂ ਹੀ ਬਿਲਕੁਲ ਸਾਫ਼ ਸੁਥਰੀ ਹੋਣਾ ਚਾਹੀਦੀ ਕਹਿੰਦੇ ਮੱਖੀ ਮੱਛਰ ਵੀ ਤਿੱਥੂ ਨਹੀਂ ਹੋਣਾ ਚਾਹੀਦੇ ਪਾਣੀ ਜਿਹੜਾ ਆਹ ਤਿੰਨਾਂ ਜੋ ਪਿਆਣਾ ਸੈ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ
0: ਜੀ ਬਿਲਕੁਲ ਦਿਖਾ ਆਏ ਤਾਂ ਜੀ ਤੁਹਾਡੇ ਆਹਦੇ ਪਸ਼ੂਆਂ ਦੇ ਖਾਣੇ ਪੀਣੇ ਦੀ ਗੱਲ
1: ਬਿਲਕੁਲ
0: ਜੇ ਅਗਰ ਗੱਲ ਕੀਤੀ ਜਾਏ ਕਿ ਜਿਹਾਂ ਵੀ ਕੋਈ ਬਿਮਾਰੀ ਸਮਾਰੀ ਹੈ ਤਾਂ ਮਾਸਟਰ ਨੇ ਜੀ ਦਿਖਾ ਪਿਛਲੇ ਸਾਲ ਆਹਦੇ ਗ੍ਰਾਂ ਵਿੱਚ ਕਈ ਪਸ਼ੂ ਜਿਹੜੇ ਸੀ ਬਿਮਾਰ ਪਈ ਇਹ
1: ਜੀ
0: ਤਾਂ ਇਸ ਬਾਰੇ 'ਚ ਵੀ ਕੁਛ ਜਿਹੜੇ ਤੁਹਾਂ ਦੀਆਂ ਅਗਰ ਵਿਚਾਰ ਹੈ ਤਾਂ ਸਭ ਦੱਸਾਂ
1: ਜੀ ਸਭ ਤੋਂ ਪਹਿਲੇ ਤਾਂ ਹਾਂਜੋ ਜਿਹੜਾ ਸੀ ਆਪਣੇ ਪਸ਼ੂਆਂ ਦਾ ਟੀਕਾਕਰਨ ਬਿਲਕੁਲ ਸਮੇਂ ਪਰ ਕਰਵਾਉਣਾ ਚਾਹੀਦਾ ਕਹਿੰਦੇ ਦੂਜੀ ਗੱਲ ਇਹ ਹੈ ਕਿ ਜੇ ਕੋਈ ਬਿਮਾਰ ਪਸ਼ੂ ਹੈ ਤਾਂ ਤਿਸ 'ਚੋਂ ਜਿਹੜਾ ਸੀ ਬਾਕੀਆਂ 'ਤੇ ਅਲੱਗ ਰੱਖਣਾ ਚਾਹੀਦਾ ਜਿਸ 'ਤੇ ਕਿ ਬਿਮਾਰੀ ਨਾ ਫੈਲੇ
0: ਤਾਂ ਐਸੀਆਂ ਕੁਣ ਕੁਣ ਦੀਆਂ ਬਿਮਾਰੀਆਂ ਜਿਹਨਾਂ 'ਤੇ ਆਹਾਂ ਜਿਹੜਾ ਸਾਵਧਾਨ ਰਹਿਣ ਦੀ ਜਿਹੜੀ ਸਰ ਜ਼ਰੂਰਤ ਹੈ
1: ਜੀ ਸਾਡੇ ਪਸ਼ੂਆਂ 'ਚ ਹੋਈ ਸਕਦੀ ਜਿਹੀਆਂ ਖੁਰਪੱਕਾ ਹੋਈ ਆ ਰੋਗ ਮੂੰਹ ਪੱਕਾ ਹੋਈ ਆ ਤਾਂ ਇਹ ਜਿਹੜਾ ਖੁਰਪੱਕਾ ਕਨੇ ਮੂੰਹ ਪੱਕਾ ਰੋਗ ਹੈ ਇਹਨਾਂ 'ਚ ਇੱਕ ਤਾਂ ਪਹਿਲੇ ਘਾਓ ਹੀ ਜਾਂਦੇ ਖੁਰਪੱਕੇ 'ਚ ਕਦੇ ਬੁਖਾਰ ਹੋਈ ਜਾਂਦਾ ਕਨੇ ਜਿਹੜਾ ਮੂੰਹ ਪੱਕਾ ਹੈ ਇਸ 'ਚ ਜਿਹੜੇ ਸੈ ਛਾਲੇ ਹੋਈ ਜਾਂਦੇ ਕਨੇ ਜੀਤ ਇਹਦੇ ਤਾਂ ਹੀ ਜਿਹੜਾ ਸੈ ਸਮੇਂ ਸਮੇਂ ਪਰ ਟੀਕਾਕਰਨ ਕਰੇ ਸਾਫ਼ ਸਫਾਈ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਕਨੇ ਬਿਮਾਰ ਪਸ਼ੂਆਂ ਜੋ ਜੀ ਆਹਾਂ ਵਾਰ ਵਾਰ ਬੋਲਾਂ ਦੇ ਕਿ ਅਲੱਗ ਰੱਖਣਾ ਵੀ ਜ਼ਰੂਰੀ ਹੈ ਕਨੇ ਇੱਕ ਗਲਗੋਟੂ ਵੀ ਹੁੰਦਾ ਇਸ 'ਚ ਜਿਹੜਾ ਤਿੰਨਾਂ ਜੋ ਤੇਜ਼ ਬੁਖਾਰ ਹੁੰਦਾ ਕਨੇ ਸਾਹ ਲੈਣ 'ਚ ਵੀ ਜਿਹੜੀ ਸੈ ਦਿੱਕਤ ਹੁੰਦੀ
0: ਪਰ ਜੇ ਅਗਰ ਆਹਾਂ ਦਾ ਪਸ਼ੂ ਜਿਹੜਾ ਸੈ ਬਿਮਾਰ ਹੋਈ ਜਾਏ ਬੋਲਣੇ ਮਤਲਬ ਹੈ ਤਾਂ ਫਿਰ ਆਹਾਂ ਕਿਆ ਕਰਨਾ ਚਾਹੀਦਾ
1: ਜੀ ਪਹਿਲੇ ਘਰੇ ਜਿਹੜਾ ਸੈ ਝਾੜ ਪੂੰਝ ਨਹੀਂ ਕਰਨਾ ਚਾਹੀਦੀ ਦਿਖਾ ਇੱਕ ਵਾਰੀ ਕਿਆ ਹੁੰਦਾ ਨਾ ਜੀਆਂ ਕੁਸੀ ਮਾਣੂ ਹੋਏ ਪੀ ਲਈਏ ਹੋ ਜਾਂਦਾ ਤਾਂ ਚਲੀ ਪਾਉਂਦੇ ਜੀ ਸੈ ਝੋਲੀਏ ਚੁੱਕੀ ਕੇ ਬੋਲਦੇ ਜੀ ਇਹ ਪੀ ਲਈਏ ਤੁਹਾਰੀ ਜੀ ਜਿਵੇਂ ਆਹ ਡਾਕਟਰ ਵੱਲ ਜ਼ਰੂਰ ਜਾਂਦੇ ਉੱਥੋਂ ਜਾ ਕੇ ਜਿਹੜਾ ਸਾਡਾ ਸੈ ਪੀਲੀਏ ਦਾ ਲੈਵਲ ਚੈੱਕ ਹੁੰਦਾ ਤੀਦੇ ਦੀਆਂ ਅਨੁਸਾਰ ਜਿਹੜੀਆਂ ਦਵਾਈਆਂ ਮਿਲਦੀਆਂ ਤੀਆਂ ਸਾਡੇ ਜਿਹੜੇ ਹਨ ਪਸ਼ੂ ਚਿਕਿਤਸਕ ਵੀ ਹੁੰਦੇ ਤਿੰਨਾਂ ਜੋ ਦੱਸਣਾ ਆਹਾਂ ਕਹਿੰਦੇ ਤਾਂ ਜਿਹੜੀ ਹੈ ਸੈ ਜਿਹੜੇ ਵੀ ਇਹ ਦਵਾਈ ਵਗੈਰਾ ਦੱਸਦੇ ਸੈ ਲੈਣੀ ਹੈ
0: ਜੀ ਬਿਲਕੁਲ ਜੀ ਖਾ ਬੜੀ ਅੱਛੀ ਤੁਹਾਂ ਗੱਲਬਾਤ ਆਹਾਂ ਕਹਿੰਦੇ ਕਰਾਂ ਕਰਦੇ ਕਹਿੰਦਾ ਤੁਹਾਂ ਡੇਅਰੀ ਫਾਰਮ ਦੇ ਬਾਰੇ 'ਚ ਬੜੀ ਅੱਛੀ ਚੀਜ਼ਾਂ ਦੱਸਾਂ ਕਰਦੇ ਨਾ ਹਾਂ ਤਾਂ ਹਾਂ ਇਹ ਹੀ ਜਿਹੜੀਆਂ ਜਾਰੀ ਰੱਖਣੀਆਂ ਪਰ ਹੁਣ ਇਸ ਤੋਂ ਪਹਿਲੇ ਹਾਂ ਸੁਣਨਾ ਕੁਛ ਸੰਦੇਸ਼ ਕਹਿੰਦੇ ਫਿਰ ਹੀ ਸੁਣਾਉਣਾ ਆਪਣੇ ਕਿਸਾਨ ਸਾਥੀਆਂ ਜੋ ਇੱਕ ਪਿਆਰਾ ਜਿਹਾ ਲੋਕ ਗੀਤ
1: ਜੀ
2: डीजल क्यों चूज कर रहे हैं जब स्मार्टर ऑप्शन है यही इंट्रोड्यूसिंग नई मारुति सुजुकी अरीना की विक्टोरियस SCNG सेगमेंट फर्स्ट अंडरबॉडी CNG टैंक के साथ 27.02 किलोमीटर पर किलोग्राम तक का माइलेज मतलब ज्यादा सेविंग्स कम खर्चा और अब विक्टोरियस खरीदने पर पाए एक्सचेंज बोनस अप टू 50,000 तो देर किस बात की आज ही अपने नियरेस्ट मारुति सुजुकी अरीना डीलरशिप विजिट कीजिए मारुति सुजुकी SCNG स्मार्टर फ्यूल स्मार्टर यू टीएनसी अप्लाई
3: Inspiration built into every arrival. This May, drive home your favorite Nexa car and unlock new possibilities.
4: Meet the Maruti Suzuki Grand Vitara, where strong hybrid technology meets premium comfort and safety. Now at an effective price starting from just Rs. 9.72 lakhs.
3: Yes, Rs. 9.72 lakhs. Offer valid till 31st May. Own this style icon at an EMI of just Rs. 899 per month.
4: Experience luxury with a panoramic sunroof, ventilated seats, 360-degree view camera, heads-up display and 6 airbags as standard.
3: Hurry, limited stock available. Visit your nearest Nexa showroom. PNC apply.
1: Nexa.

0: ਮਾਸਟਰ ਨੇ ਜੀ ਤੁਹਾਂ ਆਹਾਂ ਦੱਸਿਆ ਦਿਖਾ ਬਿਮਾਰੀਆਂ ਦੇ ਬਚਾਅ ਵੀ ਦੱਸੀ ਤਾ ਪਸ਼ੂਆਂ ਦੀ ਦੇਖਭਾਲ ਵੀ ਦੱਸੀ ਤੀ
1: ਬਿਲਕੁਲ ਜੀ
0: ਪਰ ਹੁਣ ਮੈਂ ਇੱਕ ਗੱਲ ਹੋਰ ਪੁੱਛਣੀ ਤੁਹਾਂ ਤੇ ਜਿਵੇਂ ਵੀ ਅਗਰ ਆਹਾਂ ਕੋਈ ਖੋਲ੍ਹਣਾ ਹੀ ਚਾਹੇ ਮਤਲਬ ਡੇਅਰੀ ਫਾਰਮ ਤਾਂ ਤੁਸੀਂ ਉਹ ਕਿਤੇ ਕੋਈ ਮਦਦ ਮੁਦਦ ਵੀ ਮਿਲਦੀ ਪਈ ਮਤਲਬ ਕਿ
1: ਬਿਲਕੁਲ ਜੀ ਬਿਲਕੁਲ ਦਿਖਾ ਵਿਭਾਗ 'ਤੇ ਵੀ ਮਦਦ ਮਿਲਦੀ ਹੈ ਕਨੇ ਦੂਜੀ ਗੱਲ ਇਹ ਨਾ ਕਿ ਅਗਰ ਸਾਡੇ ਵੱਲ ਕੁਛ ਜਾਣਕਾਰੀ ਹੋਊਗੀ ਤਾਂ ਆਪਣਾ ਕੋਈ ਵੀ ਕੰਮ ਜਿਹੜਾ ਹੈ ਚਾਹੇ ਸੈ ਡੇਅਰੀ ਫਾਰਮਿੰਗ ਹੈ ਮੁਰਗੀ ਪਾਲਣ ਹੈ ਮਧੂਮੱਖੀ ਪਾਲਣ ਹੈ ਜੇ ਅਗਰ ਆਹਾਂ ਪ੍ਰਸ਼ਿਕਸ਼ਣ ਲੈ ਆਊਂਗਾ ਨਾ ਤਾਂ ਹਾਂ ਇਸ 'ਚੋਂ ਜਿਹੜਾ ਸੈ ਬੜੇ ਖਰੇ ਨੇ ਕਰੀ ਸਕਦੇ ਕਨੇ ਹਮੇਸ਼ਾ ਹਰ ਕੰਮੇ 'ਤੇ ਪਹਿਲੇ ਜਿਹੜਾ ਸੈ ਪ੍ਰੀਖਣ ਜਿਹੜਾ ਹੈ ਲੈਣਾ ਚਾਹੀਦਾ
0: ਮਤਲਬ ਕਿ ਜਿਹੜੇ ਅੱਜ ਕੱਲ੍ਹ ਦੇ ਯੁਵਾ ਨੇ ਜਿਹੜੇ ਤਾਂ ਤੂੰ ਇੰਨੇ ਘੁੰਮਦੇ ਰਹਿਦੇ ਆ ਜਿਹਨਾਂ ਦਾ ਰੋਜ਼ਗਾਰ ਨਹੀਂ ਹੈ ਤਾਂ ਸਹਿ ਵੀ ਆਪਣਾ ਜਿਹੜਾ ਭਵਿੱਖ ਇਸ ਕੰਮ ਵਿੱਚ ਬਣਾ ਸਕਦੇ ਨੇ
1: ਬਿਲਕੁਲ ਜੀ ਜਿਹੜੇ ਗਲਾਉਂਦੇ ਕਿ ਹਾਂਜੋ ਨੌਕਰੀ ਨਹੀਂ ਹੈ ਸਾਡੇ ਵੱਲ ਪੈਸਾ ਨਹੀਂ ਹੈ ਵੀ ਹਾਂ ਕਮਾਉਣੇ ਉਹ ਬਾਹਰ ਜਾ ਦੇ ਤਾਂ ਦੇਖਾ ਇਹ ਕੰਮ ਜਿਹੜੇ ਹਨ ਸਰ

0: ਨਹੀਂ
1: ਤਾਂ ਸਰਕਾਰ ਮਦਦ ਕਰਦੀ ਹੈ
0: ਬਿਲਕੁਲ ਜੀ ਬਿਲਕੁਲ ਕ੍ਰਿਸ਼ੀ ਵਿਭਾਗ ਜਿਹੜਾ ਸੈ ਪ੍ਰਸ਼ਿਕਸ਼ਣ ਦਿੰਦਾ ਕਨੇ ਜਿਹੜਾ ਸੈ ਤਿੰਨਾਂ 'ਤੇ ਸਾਂਝੋ ਫਾਇਦਾ ਚੁੱਕਣਾ ਚਾਹੀਦਾ
1: ਜੀ ਮਾਸਟਰ ਜੀ ਅੱਜ ਤਾਂ ਹਾਂ ਆਪਣੀਆਂ ਖੇਤੀਆਂ ਦੀ ਪੂਰੀ ਕਿਤਾਬ ਇੱਥੋਂ ਖੋਲ੍ਹੀ ਕੇ ਰੱਖੀ ਤੀ ਤੁਹਾਨੂੰ ਮੈਨੂੰ ਲੱਗਾ
0: ਬਿਲਕੁਲ ਠੀਕ ਗਲਾ ਦੇ ਤੁਹਾਂ ਸੈਕਟਰੀ ਜੀ ਕਹਿੰਦੇ ਦੇਖਾ ਸਮੇਂ ਦੇ ਕੰਨੇ ਹਾਂਜੋ ਜਿਹੜਾ ਸੈ ਬਦਲਾਵ ਵੀ ਲਿਆਉਣਾ ਚਾਹੀਦਾ ਦੇਖਾ ਪਹਿਲੇ ਕਿ ਹੁੰਦਾ ਹਾਂ ਦਸਵੀਂ ਕਰਦੇ ਹੈ ਨਾ ਤਾਂ ਪ੍ਰੈਪ ਹੁੰਦੀ ਹੀ ਹੁਣ ਆਹ ਪ੍ਰੈਪ ਕਰਨਾ ਚਾਹੁਣ ਤਾਂ ਨਹੀਂ ਨਾ ਹੋ ਸਕਦੀ
1: ਬਿਲਕੁਲ
0: ਤੀਏ ਹਾਂਜੋ ਪਲੱਸ ਵਨ ਟੂ ਕਰਨਾ ਪੋਣੀ ਤਾਂ ਸਹੀ ਹਿਸਾਬ ਜਿਹੜਾ
1: ਹਾਂਜੋ ਖੇਤੀ ਵਿੱਚ ਵੀ ਕਰਨਾ ਚਾਹੀਦਾ ਬਿਲਕੁਲ ਸਹੀ ਗਲਾਇਆ ਤਾਂ ਇਸਾ ਵਿੱਚ ਹਾਂ ਸਾਰੇ ਦੋਨੋਂ ਹਾਂ ਇਹੀ ਕੀ ਗੱਲ ਬੋਲੀ ਸਕਦੇ
0: ਜੀ
1: ਮਿਸ਼ਰਿਤ ਖੇਤੀ ਅਪਣਾ ਆਪਣੀ ਆਏ ਬੜਾ ਕਨੇ ਗਰਾਏ ਜੋ ਖੁਸ਼ਹਾਲ ਬਣਾ
0: ਬਿਲਕੁਲ ਜੀ ਬਿਲਕੁਲ ਦੇਖਾ ਸੈਕਟਰੀ ਜੀ ਤੁਹਾਂ ਜਿਹੜਾ ਇਸ ਬਾਕੀ ਜੋ ਵੀ ਇਹ ਗੱਲ ਜ਼ਰੂਰ ਦੱਸਣੀ ਹੈ
1: ਜੀ ਬਿਲਕੁਲ